ਨਵਾਂ ਦੋਸਤ ਮਿਲਿਆ ਕੀਂਝਰ ਕਿਨਾਰੇ, ਨਵਾਂ ਦੋਸਤ ਮਿਲਿਆ ਕੀਂਝਰ ਕਿਨਾਰੇ, ਸਵੇਂ ਸੂਰ ਸਲਿਆ ਕੀਂਝਰ ਕਿਨਾਰੇ, ਅਸਾਂਜਾ ਹਾ ਗੂੜ੍ਹਾ ਲਹਿਰਨ ਮੇਂ ਸ਼ਾਮਿਲ, ਕਮਲ ਹਾ ਜੇ ਖਿਲਿਆ ਕੀਂਝਰ ਕਿਨਾਰੇ, ਹੋ ਦਿਲ ਜੋ ਆਖਿਰ ਵੀ ਡੋਹ ਕਿਹੜੋ, ਹੋਯੋ ਦਿਲ ਜੋ ਆਖਿਰ ਵੀ ਡੋਹ ਕਿਹੜੋ, ਸੱਚਾ ਖੁਆਬ ਜਲਿਆ ਕੀਂਝਰ ਕਿਨਾਰੇ, ਸੰਦੇ ਯਾਦ ਆਈ ਕੇਡੋ ਰੁਨਸਮਾ, ਸੰਦੇ ਯਾਦ ਆਈ ਕੇਡੋ ਰੁਨਸਮਾ, ਜਦਹਿਂ ਕੇ ਬ ਮਿਲਿਆ ਕੀਂਝਰ ਕਿਨਾਰੇ, ਨ ਜਾਣਾ ਕਦਹਿਂ ਤੂੰ ਆਕਾਸ਼ ਈਂਦੇ, ਨ ਜਾਣਾ ਕਦਹਿਂ ਤੂੰ ਆਕਾਸ਼ ਈਂਦੇ, ਗਜ਼ਲ ਗੀਤ ਹੁਲਿਆ ਕੀਂਝਰ ਕਿਨਾਰੇ, ਨਵਾਂ ਦੋਸਤ ਮਿਲਿਆ ਕੀਂਝਰ ਕਿਨਾਰੇ, ਸਵੇਂ ਸੂਰ ਸਲਿਆ ਕੀਂਝਰ ਕਿਨਾਰੇ।

ਜੀ ਇਸਲਾਮਾਬਾਦ ਜੋ ਮਸ਼ਹੂਰ ਡਾਕਟਰ ਮਨਜ਼ੂਰ ਹੁਸੈਨ ਮਹਿਮੂਨ ਐਮ ਡੀ ਐਚ ਐਮ ਐਸ ਸਿੰਧ ਆਰ ਐਚ ਐਮ ਬੀ ਇਸਲਾਮਾਬਾਦ ਹੋਮਿਓਪੈਥਿਕ ਕੰਸਲਟੈਂਟ ਐਂਡ ਫੈਮਿਲੀ ਫਿਜ਼ੀਸ਼ੀਅਨ ਸੀਨੀਅਰ ਲੈਕਚਰਰ ਨਵਾਬ ਸ਼ਾਹ ਹੋਮਿਓਪੈਥਿਕ ਮੈਡੀਕਲ ਕਾਲਜ ਨਵਾਬ ਸ਼ਾਹ ਹਰ ਅਰਬਾ ਖਮੀਸ ਜੁਮੇ ਛੰਛਰ ਆਚਰ